0: सुनते रहिए FM 101, सुनते रहिए FM 101.
1: अस्सलाम वालेकुम सामईन, प्रोग्राम जान है ते जहान है दे नाल ताहिरा जबीन हाजिर है। अज साडे प्रोग्राम दे विच साडे मेहमान ने होमियो डॉक्टर सईद अनवर सुलहरी साहब। डॉक्टर साहब किसे तारुफ दे मोहताज नहीं। डॉक्टर साहब साबका वाइस प्रिंसिपल ने लाहौर मेडिकल कॉलेज दे। डॉक्टर साहब इस शोबे दे विच 30 साल तजर्बा रखते ने। सामईन तुहानू कोई भी मसला होवे तुसी क्लीनिक आ सकते हो या डाक दे जरिए दवाई मंगवा सकते हो। इस तों इलावा डॉक्टर साहब नज़र दे बारे च होर भी काफ़ी बीमारियां दे बारे च चैकअप करते हैं और अक्सर अपने क्लीनिक ते कैंप भी लगाते हैं। डॉक्टर साहब का क्लीनिक का पता नोट कर लवो, अनवर हस्पताल नज़द थाना बदामी बाग लाहौर। डॉक्टर साहब का फोन नंबर है 0300441386 यानी 0300441386। डॉक्टर साहब के क्लीनिक के औकातकार नोट कर लवो, सुबह 11 बजे तो लैके शाम 5 बजे तक ते रात 8 बजे तो लैके 11 बजे तक अपने क्लीनिक ते मरीज वेखते ने। ते प्रोग्राम का बकायदा आगाज करने आ, साडे नाल मौजूद ने होमियो डॉक्टर सईद अनवर सुलहरी साहब जी। डॉक्टर साहब अस्सलाम वालेकुम।
2: वालेकुम सलाम
1: जी। डॉक्टर साहब पहला मैसेज मैं पढ़ रही हाँ, रेहाना बीबी ने किया है सानू लाहौर तो ही। लिखदियां ने कि मैं तुहाडे कोलों दवाई खाधी है डॉक्टर साहब, इन्हां नूं दमे का मसला सी। इह कहिंदियां ने कि मेरा दमा हुण ठीक है
2: जी।
1: पहले इन्हां दा अक्सर साह भी खराब हो जाता सी, घर का काम का करन लग्यां भी इन्हां नूं तकलीफ हुंदी सी। लिखदियां ने कि मैं हुण ठीक हाँ। इन्हां ने मजीद कहा कि डॉक्टर साहब मैनूं इहदे बारे च परहेज़ दे बारे दसो और इस तों इलावा अगर मैनूं दवाई की जरूरत है तो दवाई मजीद भेज दिओ।
2: बिस्मिल्लाहिर्रहमानिर्रहीम। इन्हों का ना दमे का मसला काफ़ी खराब से, बड़ा पुराना मरज से जिंद वजह इन्हों का सह रुक जाता सी। इन्हों का एक्सरे भी मैं चैक किया, इन्हों का ना बलगम वगैरह बहुत ज़्यादा सी, रेशा जमे से बलगम तो फेफड़िया के बच्चे। वो अल्लाह तला के फजल ना साड़िया दवाइया के नाल शफायाब हो गए हैं। तो थोड़ी दवाई से जी आरसैनिक थी, ये 5 कतरे सुबह दोपहर शाम पीने से, ये थोड़ा दमे का मर्ज खत्म हो गया है हूँ। लेकिन मजीद तुसी दवाई 1 महीने की होर खानी है। ये दवाई तुसी क्लीनिक ते तशरीफ लाओ या फिर डाक दे जरिए मंगा लो, अल्लाह ताला अपना करम करेगा
1: जी। डॉक्टर साहब है अगला मैसेज मैं पढ़ रही हाँ, अहमद साहब ने हाफजाबाद तो लिखा है। लिखते हैं कि मैं मोहरिया का मसला
2: जी,
1: इन्हों डॉक्टर ने ऑपरेशन के बारे कहा सी लेकिन ऑपरेशन तो करवाने डरते सी, इन्होंने तुहाडे कोलों दवाई खाधी है। लिखते हैं कि मेरी सज्जी लत भी सुन्न हुंदी सी, इस तों इलावा कमर च भी दर्द रहिंदी सी। इन्हें लिखे कि मैं 1 महीना तुहाडे कोलों दवाई खाधी है, अल्लाह का शुक्र है कि मैं हूँ ठीक हाँ। इन्होंने कहा कि मजीद डॉक्टर साहब जिहड़ा मेरा मसला है कि लत दा और कमर दा, इहदे वास्ते तुसीं मन मजीद दवाई अरसाल कर दिओ।
2: हाँ जी, मोहरियां दा मसला होवे जां कोई भी मसला होवे, जोड़ां दीआं दर्दां ने, हड्डियां कमज़ोर हो गईआं ने, गोड्यां तों चलना फिरना मुश्किल हो जाता, इस तों बाद मोहरियां दी वजह नाल भी बाद बाद ऑपरेशन भी कराने पै जांदा है, तो इहदा बड़ा अच्छा तो मौसर इलाज मौजूद है। मोहरियां की दवाई असी तुहानू डाक दे जरिए भेज रहे हैं, पहले जिहड़ी तुसी दवाई खाधी उहदे नाल तुहानू काफ़ी फर्क पै गया है, लेकिन मजीद तुसी इह दवाई अजे 2 महीने होर खानी है। दवाई तुहानू असी डाक दे जरिए अरसाल कर रहे हैं, ये तुसी इस्तेमाल करो, इंशाल्लाह इहदे नाल पूरा तुहानू आराम आ जाएगा
1: जी। सामईन साडे नाल मौजूद ने होमियो डॉक्टर सईद अनवर सुलहरी साहब। डॉक्टर साहब का फोन नंबर एक बार फिर नोट कर लवो, 0300441386 यानी 0300441386 जी। डॉक्टर सईद अनवर सुलहरी साहब अगला सन मैसेज किया है वासा साहब ने, लिखते ने कि मेरे सज्जे गुरदे दे विच पत्थरी सी, इन्हां तुहाडे कोलों दवाई क्लीनिक तो आके लई सी। इह कहिंदे ने कि मैं 2 महीने तुहाडी दवाई इस्तेमाल की है, मेरे गुरदे की पत्थरी निकल गई है। इस तों इलावा इन्हां नूं थोड़ा हुण शूगर का मसला हो गया है। लिखते ने कि मैनू शूगर वास्ते तुसी दवाई अरसाल कर दिओ।
2: हाँ जी, गुरदे च पत्थरी जिहड़ी उहदा बड़ा डॉक्टर ने तुहानू ऑपरेशन का कहा सी, तुहाडे 4 mm की पत्थरी सी, तो अल्लाह ताला ने तुहानू शफा दित्ती है, साडियां दवाइयां दे नाल शूगर पत्थरी तुहाडी खत्म हो गई है। तुहाडी दवाई सी जी लाइकोपोडियम ती, ये 5 कतरे सुबह दोपहर शाम तुसी पीने सन, तो इहदे नाल तुसी शफायाब होए अल्लाह ताला दे फजल नाल। हुण दूसरा मसला जिहड़ा तुसी कह रहे, इहदा भी तुहानू दवाई इंशाअल्लाह इहदे नाल भी तुहानू आराम आ जाएगा। दवाई तुहानू इहदी असीं भेज रहे हां, ये तुसी 1 महीना इस्तेमाल करो, इंशाअल्लाह इहदे नाल अल्लाह ताला अपना करम कर देगा।
1: ਜੀ ਅਗਲਾ ਮੈਸੇਜ ਸਾਨੂੰ ਕੀਤਾ ਹੈ ਲਾਹੌਰ ਤੋਂ ਮੁਹੰਮਦ ਰਿਆਜ਼ ਨੇ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਦਾ ਮਸਲਾ ਹੈ ਔਰ ਅਕਸਰ ਮੇਰਾ ਬਲੱਡ ਪ੍ਰੈਸ਼ਰ ਵੀ ਹਾਈ ਹੋ ਜਾਂਦਾ। ਇਹਨਾਂ ਦੋਨਾਂ ਮਸਲਿਆਂ ਦੀ ਦਵਾਈ ਤੁਹਾਡੇ ਕੋਲੋਂ ਖਾਧੀ ਹੈ। ਇਹ ਕਹਿੰਦੇ ਨੇ ਮੇਰੀ ਸ਼ੂਗਰ ਕੰਟਰੋਲ ਹੈ ਔਰ ਬਲੱਡ ਪ੍ਰੈਸ਼ਰ ਵੀ ਹੁਣ ਮੇਰਾ ਠੀਕ ਰਹਿੰਦਾ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੇਰੀ ਨਜ਼ਰ ਦਾ ਮਸਲਾ ਹੋ ਰਿਹਾ ਹੈ ਕਿ ਸ਼ੂਗਰ ਔਰ ਬਲੱਡ ਪ੍ਰੈਸ਼ਰ ਹਾਈ ਹੋਣ ਦੀ ਵਜ੍ਹਾ ਤੋਂ ਮੇਰੀ ਨਜ਼ਰ ਬਹੁਤ ਕਮਜ਼ੋਰ ਹੋ ਰਹੀ ਹੈ। ਇਹਨਾਂ ਨੇ ਕਿਹਾ ਕਿ ਮੈਨੂੰ ਇਸ ਦਫ਼ਾ ਤੁਸੀਂ ਨਜ਼ਰ ਦੀ ਕਮਜ਼ੋਰੀ ਦੂਰ ਕਰਨ ਵਾਸਤੇ ਵੀ ਦਵਾਈ ਅਰਸਾਲ ਕਰ ਦਿਓ।
2: ਜੀ ਬਿਲਕੁਲ, ਸ਼ੂਗਰ ਵਾਸਤੇ ਤੁਹਾਡੀ ਦਵਾਈ ਸੀ ਜੀ ਏਸਡ ਫਾਸ ਮਦਰ ਟਿੰਕਚਰ ਅਤੇ ਡਮਿਆਨਾ ਮਦਰ ਟਿੰਕਚਰ ਅਤੇ ਸਜ਼ੀਜੀਅਮ ਜੰਬੋਲੀਨਮ, ਅਤੇ ਇਹ ਤੁਸੀਂ ਦਵਾਈਆਂ ਅਜੇ ਮਜ਼ੀਦ ਖਾਣੀਆਂ ਨੇ। ਇਹਦੇ ਨਾਲ ਤੁਹਾਡੀ ਸ਼ੂਗਰ ਕੰਟਰੋਲ ਹੋਈ ਹੈ, ਪਹਿਲੇ ਤੁਹਾਡੀ ਸ਼ੂਗਰ 500 ਤੋਂ ਉੱਤੇ ਜਾ ਰਹੀ ਸੀ ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਦਵਾਈਆਂ ਦੇ ਨਾਲ ਤੁਹਾਡੀ ਸ਼ੂਗਰ ਕੰਟਰੋਲ ਹੋ ਚੁੱਕੀ ਹੈ, ਲੇਕਿਨ ਇਹ ਦਵਾਈ ਤੁਸੀਂ ਅਜੇ ਲੰਬਾ ਅਰਸਾ ਇਸਤੇਮਾਲ ਕਰਨੀ ਹੈ। ਨਜ਼ਰ ਕਮਜ਼ੋਰੀ ਵਾਸਤੇ ਤੁਹਾਡੀ ਦਵਾਈ ਹੈ ਜੀ ਰੂਟਾ 30, ਇਹ ਤੁਸੀਂ 5 ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਨੇ। ਇਹ ਦਵਾਈ ਤੁਹਾਨੂੰ ਅਸੀਂ ਨਜ਼ਰ ਕਮਜ਼ੋਰੀ ਵਾਸਤੇ ਅਰਸਾਲ ਕਰ ਰਹੇ ਹਾਂ, ਇਨਸ਼ਾਅੱਲਾ ਇਹਦੇ ਨਾਲ ਨਜ਼ਰ ਕਮਜ਼ੋਰੀ ਤੁਹਾਡੀ ਠੀਕ ਹੋ ਜਾਏਗੀ।
1: ਜੀ ਹੋਮਿਓ ਡਾਕਟਰ ਸਈਦ ਅਨਵਰ ਸਲੈਰੀ ਸਾਹਿਬ, ਸਾਨੂੰ ਕਾਫ਼ੀ ਲੋਕਾਂ ਨੇ ਸੁਣਨ ਵਾਲਿਆਂ ਨੇ ਪੁੱਛਿਆ ਹੈ ਕਿ ਹੋਮਿਓਪੈਥਿਕ ਦੇ ਵਿੱਚ ਨਜ਼ਰ ਦਾ ਇਲਾਜ ਮੌਜੂਦ ਹੈ ਓਪਰੇਸ਼ਨ ਤੋਂ ਬਗੈਰ, ਯਾਨੀ ਸਫੇਦ ਮੋਤੀਆ ਜਾਂ ਕਾਲਾ ਮੋਤੀਆ ਹੋਏ, ਅਕਸਰ ਸ਼ੂਗਰ ਦੀ ਵਜ੍ਹਾ ਤੋਂ ਜਾਂ ਬਲੱਡ ਪ੍ਰੈਸ਼ਰ ਹਾਈ ਰਹਿਣ ਦੀ ਵਜ੍ਹਾ ਤੋਂ ਲੋਕਾਂ ਨੂੰ ਨਜ਼ਰ ਦੀ ਕਮਜ਼ੋਰੀ ਦਾ ਮਸਲਾ ਹੋ ਜਾਂਦਾ ਜਾਂ ਮੋਤੀਆ ਉਤਰਨ ਦਾ ਸਫੇਦ ਜਾਂ ਕਾਲਾ, ਅਤੇ ਇਹ ਜ਼ਰਾ ਤਫਸੀਲਨ ਦੱਸੋ ਕਿ ਇਹਦੇ ਵਿੱਚ ਇਲਾਜ ਮੁਕੰਮਲ ਮੌਜੂਦ ਹੈ ਔਰ ਮਾਸ਼ਾਅੱਲਾ ਤੁਹਾਡੇ ਕੋਲੋਂ ਤਾਂ ਕਾਫ਼ੀ ਮਰੀਜ਼ ਸ਼ਫਾਯਾਬ ਵੀ ਹੋ ਚੁੱਕੇ ਨੇ, ਅਤੇ ਇਹਦੇ ਬਾਰੇ ਜ਼ਰਾ ਤਫਸੀਲਨ ਦੱਸ ਦਿਓ।
2: ਜੀ ਸਾਡੀ 33 ਸਾਲਾ ਪ੍ਰੈਕਟਿਸ ਦੇ ਵਿੱਚ ਹਜ਼ਾਰਾਂ ਲੋਕ ਸ਼ਫਾਯਾਬ ਹੋ ਚੁੱਕੇ ਨੇ। ਅੱਖਾਂ ਦਾ ਕੋਈ ਵੀ ਮਸਲਾ ਹੋਵੇ, ਸਫੇਦ ਮੋਤੀਆ ਹੋਵੇ ਜਾਂ ਕਾਲਾ ਮੋਤੀਆ ਜਾਂ ਧੁੰਦਲਾ ਨਜ਼ਰ ਆਉਂਦਾ ਹੋਵੇ, ਸ਼ੂਗਰ ਦੀ ਵਜ੍ਹਾ ਨਾਲ ਨਜ਼ਰ ਕਮਜ਼ੋਰ ਹੋ ਜਾਵੇ, ਉਸ ਤੋਂ ਬਾਅਦ ਰਾਤ ਨੂੰ ਜਿਹਨਾਂ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ ਜਿਹਨੂੰ ਅਸੀਂ ਅੰਦਰਾਤਾ ਕਹਿੰਦੇ ਹਾਂ, ਉਹਦਾ ਵੀ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਕੁਝ ਲੋਕਾਂ ਨੂੰ ਰਾਤ ਨੂੰ ਨਜ਼ਰ ਨਹੀਂ ਆਉਂਦਾ, ਕੁਝ ਲੋਕਾਂ ਨੂੰ ਦਿਨ ਦੇ ਟਾਈਮ ਹੀ ਸੂਰਜ ਦੀ ਰੋਸ਼ਨੀ 'ਚ ਨਜ਼ਰ ਘੱਟ ਜਾਂਦੀ ਹੈ, ਇਹਦਾ ਵੀ ਬੜਾ ਅੱਛਾ ਇਲਾਜ ਮੌਜੂਦ ਹੈ। ਇਸ ਤੋਂ ਇਲਾਵਾ ਅੱਖਾਂ ਦੇ ਹੋਰ ਵੀ ਕੋਈ ਵੀ ਬਿਮਾਰੀ ਹੋਏ, ਪਾਣੀ ਆਉਂਦਾ ਜਾਂ ਕੁੱਕਰੇ ਬਣ ਜਾਂਦੇ ਨੇ ਜਾਂ ਅੱਖਾਂ 'ਚ ਖਾਰਿਸ਼ ਹੁੰਦੀ ਹੈ, ਇਹਦਾ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਇਹਦੇ ਵਾਸਤੇ ਇੱਕ ਤਾਂ ਕਤਰੇ ਹੁੰਦੇ ਨੇ ਸਨੇਰੀਆ ਮਾਰਟੀਮਾ, ਦੂਸਰੇ ਕਤਰੇ ਨੇ ਯੂਫਰੇਜ਼ੀਆ ਆਈ ਡਰਾਪ ਨੇ, ਇਹ ਦੋਨੋਂ ਕਤਰੇ ਇਸਤੇਮਾਲ ਕਰਨੇ ਹੁੰਦੇ ਨੇ। ਉਸ ਤੋਂ ਇਲਾਵਾ ਦਵਾਈਆਂ ਵੀ ਆਇਆ ਨੇ, ਉਹ ਦਵਾਈਆਂ ਵੀ ਇਸਤੇਮਾਲ ਕਰਨੀਆਂ, ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਘੱਟੇ ਮਿੱਟੀ ਤੋਂ ਅੱਖਾਂ ਨੂੰ ਬਚਾਓ। ਜਦੋਂ ਵੀ ਬਾਹਰ ਨਿਕਲੋ ਅਤੇ ਐਨਕ ਪਾ ਲਓ, ਅਗਰ ਰਾਤ ਦਾ ਟਾਈਮ ਹੈ ਤਾਂ ਸਫੇਦ ਐਨਕ ਇਸਤੇਮਾਲ ਕਰੋ, ਅਤੇ ਤਾਂ ਕਿ ਘੱਟੇ ਮਿੱਟੀ ਗੁਰਦੋਂ ਬਾਹਰ ਜਿਹੜੀ ਇਹਦੇ ਨਾਲ ਵੀ ਮੋਤੀ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਵਾਸਤੇ ਅੱਖਾਂ ਦੀ ਹਿਫਾਜ਼ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਬਾਹਰੋਂ ਜਦੋਂ ਵੀ ਆਓ ਤੁਸੀਂ ਅੱਖਾਂ ਨੂੰ ਠੰਡੇ ਪਾਣੀ ਦੇ ਛੱਟੇ ਮਾਰੋ ਤਾਂ ਕਿ ਅੰਦਰੋਂ ਸਾਫ਼ ਹੋ ਜਾਏ ਗੁਰਦੋਂ ਬਾਹਰ। ਬਾਕੀ ਅੱਲਾਹ ਤਾਲਾ ਕੋਈ ਵੀ ਕਿਸੇ ਕਿਸਮ ਦਾ ਮਸਲਾ ਅੱਲਾਹ ਤਾਲਾ ਸ਼ਫਾ ਦੇਣ ਵਾਲਾ।
1: ਜੀ ਸਾਹਮਣ, ਤੁਸੀਂ ਡਾਕਟਰ ਸਾਹਿਬ ਕੋਲੋਂ ਤਫਸੀਲਨ ਇਸ ਬਾਰੇ 'ਚ ਸੁਣ ਲਿਆ। ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਅਬਦੁਲ ਰਹਿਮਾਨ ਸਾਹਿਬ ਨੇ ਸਾਨੂੰ ਕੀਤਾ ਹੈ ਗੁਜਰਾਂਵਾਲਾ ਤੋਂ। ਇਹ ਲਿਖਦੇ ਨੇ ਕਿ ਮੈਨੂੰ ਹੈਪਾਟਾਈਟਸ ਸੀ ਦਾ ਮਸਲਾ ਸੀ, ਇਹਨਾਂ ਨੇ ਤੁਹਾਡੇ ਕੋਲੋਂ 3 ਮਹੀਨੇ ਇਲਾਜ ਕਰਵਾਇਆ, ਇਹਨਾਂ ਦੀ ਰਿਪੋਰਟਾਂ ਹੁਣ ਨੈਗੇਟਿਵ ਆ ਗਈਆਂ। ਮਜ਼ੀਦ ਇਹਨਾਂ ਨੇ ਕਿਹਾ ਕਿ ਮੈਨੂੰ ਨਾ ਅਕਸਰ ਹੁਣ ਜੋੜਾਂ ਦੀ ਦਰਦਾਂ ਦਾ ਮਸਲਾ ਹੋਇਆ, ਗੋਡੇ 'ਚ ਵੀ ਗੈਪ ਆ ਗਿਆ ਜਿਹਦੀ ਵਜ੍ਹਾ ਤੋਂ ਚੱਲਣਾ ਫਿਰਨਾ ਜ਼ਰਾ ਮੁਸ਼ਕਿਲ ਹੋ ਰਿਹਾ ਇਹਨਾਂ ਨੂੰ। ਇਹਨਾਂ ਕਿਹਾ ਕਿ ਡਾਕਟਰ ਸਾਹਿਬ, ਅੱਗੇ ਵੀ ਮੈਂ ਤੁਹਾਡੇ ਕੋਲੋਂ ਇਲਾਜ ਕਰਵਾਇਆ ਸੀ, ਮੈਨੂੰ ਮਜ਼ੀਦ ਤੁਸੀਂ ਇਹ ਜਿਹੜਾ ਮੇਰਾ ਗੋਡੇ ਦਾ ਮਸਲਾ ਹੋਇਆ ਨਾ, ਉਹਦੇ ਵਾਸਤੇ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
2: ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ, ਹੈਪਾਟਾਈਟਸ ਵਾਸਤੇ ਤੁਹਾਡੀਆਂ ਦਵਾਈਆਂ ਸਨ ਜੀ ਹੈਪਾਟਾਈਟਸ 200 ਅਤੇ ਚੈਲੀਡੋਨੀਅਮ ਮਦਰ ਟਿੰਕਚਰ। ਇਹ ਦਵਾਈਆਂ ਦੇ ਨਾਲ ਤੁਸੀਂ ਸ਼ਿਫਾਯਾਬ ਹੋਇਓ। ਇਹ ਹੈਪਾਟਾਈਟਸ ਵਾਸਤੇ ਬੜੀਆਂ ਅੱਛੀਆਂ ਅਤੇ ਮੌਸਰ ਦਵਾਈਆਂ ਨੇ, ਇਹਦੇ ਨਾਲ ਜਿਗਰ ਵੀ ਸੈੱਟ ਹੋ ਜਾਂਦਾ।
1: ਜੀ ਸਾਮਾਨ, ਡਾਕਟਰ ਸਾਹਿਬ ਦਾ ਪਤਾ ਔਰ ਉਹਨਾਂ ਦੇ ਔਕਾਤ ਕਾਰ ਕਲੀਨਿਕ ਦੇ ਇੱਕ ਵਾਰੀ ਫਿਰ ਨੋਟ ਕਰ ਲਵੋ, ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹੋਸਪਿਟਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ ਜੀ 03-00-44-1-3-8-6-0, ਯਾਨੀ 03-44-13-860। ਡਾਕਟਰ ਸਾਹਿਬ ਰੋਜ਼ਾਨਾ ਆਪਣੇ ਕਲੀਨਿਕ 'ਤੇ ਮੌਜੂਦ ਹੁੰਦੇ ਨੇ, ਨਾਗਾ ਕੋਈ ਨਹੀਂ ਹੁੰਦਾ। ਇਸ ਤੋਂ ਇਲਾਵਾ ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਸੁਬਹਾ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ 'ਤੇ ਮਰੀਜ਼ ਵੇਖਦੇ ਨੇ। ਜੀ ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਫੁਰਕਾਨ ਸਾਹਿਬ ਨੇ ਮੁਰੀਦਕੇ ਤੋਂ। ਇਹ ਲਿਖਦੇ ਨੇ ਕਿ ਤੁਹਾਡੇ ਕੋਲੋਂ ਮੈਂ ਦਵਾਈ ਖਾਧੀ, ਇਹਨਾਂ ਨੂੰ ਮਸਲਾ ਸੀ ਕਮਰ ਦਰਦ ਦਾ, ਇਸ ਤੋਂ ਇਲਾਵਾ ਇਹਨਾਂ ਨੂੰ ਜੋੜਾਂ ਦੀਆਂ ਵੀ ਦਰਦਾਂ ਸੀ। ਇਹਨਾਂ ਨੇ ਕਿਹਾ ਮੇਰੀ ਗਰਦਨ ਦੇ 2 ਮੋਹਰੇ ਵੀ ਹਿਲ ਗਏ ਸੀ, ਟੈਸਟ ਕਰਵਾਉਣ ਤੋਂ ਬਾਅਦ ਇਹਨਾਂ ਨੂੰ ਪਤਾ ਚੱਲਿਆ। ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰਾ ਇਹ ਮਸਲਾ ਹੁਣ ਠੀਕ ਹੈ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮਜ਼ੀਦ ਕਦੀ ਕਦੀ ਮੇਰੇ ਦਰਦ ਰਹਿੰਦੀ ਹੈ ਕਮਰ ਦੇ ਵਿੱਚ, ਉਹਦੇ ਵਾਸਤੇ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ ਕਿਉਂਕਿ ਮੈਂ ਕਲੀਨਿਕ ਨਹੀਂ ਆ ਸਕਾਂਗਾ।
2: ਜੀ ਬਿਲਕੁਲ, ਦਵਾਈ ਤੁਹਾਡੀ ਮੌਜੂਦ ਹੈ, ਅੱਲਾਹ ਤਾਲਾ ਦੇ ਫਜ਼ਲ ਨਾਲ। ਇਹਦੇ ਨਾਲ ਮੋਹਰਿਆਂ ਦਾ ਕੋਈ ਵੀ ਮਸਲਾ ਹੋਵੇ ਕਿਸੇ ਕਿਸਮ ਦਾ, ਅਗਰ ਡਾਕਟਰਾਂ ਨੇ ਤੁਹਾਨੂੰ ਓਪਰੇਸ਼ਨ ਦਾ ਵੀ ਦੱਸਿਆ, ਅਤੇ ਤੁਸੀਂ ਇੱਕ ਦਫ਼ਾ ਸਾਡਾ ਇਲਾਜ ਕਰਾਓ, ਇਨਸ਼ਾਅੱਲਾ ਮੋਹਰਿਆਂ ਦਾ ਇਲਾਜ ਬੜਾ ਅੱਛਾ ਅਤੇ ਮੌਸਰ ਹੈ, ਔਰ ਇਹਨਾਂ ਦਵਾਈਆਂ ਦੇ ਨਾਲ ਇਨਸ਼ਾਅੱਲਾ ਤੁਸੀਂ ਇਹ ਤੁਹਾਡਾ ਮੋਹਰਿਆਂ ਦਾ ਮਸਲਾ ਠੀਕ ਹੋ ਜਾਏਗਾ। ਤੁਹਾਡੀ ਦਵਾਈ ਹੈ ਜੀ R73, ਇਹ 10-10 ਕਤਰੇ ਤੁਸੀਂ ਸੁਬਹ ਦੁਪਹਿਰ ਸ਼ਾਮ ਪੀਣੇ ਨੇ। ਦਵਾਈ ਤੁਹਾਨੂੰ ਅਸੀਂ ਅਰਸਾਲ ਕਰ ਰਹੇ ਹਾਂ, ਇਹ ਤੁਸੀਂ 2-3 ਮਹੀਨੇ ਇਸਤੇਮਾਲ ਕਰੋ, ਇਨਸ਼ਾਅੱਲਾ ਮੋਹਰਿਆਂ ਦੀਆਂ ਦਰਦਾਂ ਮੋਹਰੇ ਤੁਹਾਡੇ ਠੀਕ ਹੋ ਜਾਂਦੇ
1: ਜੀ। ਹੋਮਿਓ ਡਾਕਟਰ ਸਈਦ ਅਨਵਰ ਸਲੈੜੀ ਸਾਹਿਬ, ਅਗਲਾ ਮੈਸੇਜ ਸਾਨੂੰ ਇਮਤਿਆਜ਼ ਸਾਹਿਬ ਨੇ ਕੀਤਾ ਹੈ ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੇਰਾ ਮਿਹਦਾ ਬਹੁਤ ਖਰਾਬ ਰਹਿੰਦਾ, ਇਹਨਾਂ ਕਿਹਾ ਹੈ ਕਿ ਮੈਨੂੰ ਮਿਹਦੇ ਦੇ ਵਿੱਚ ਅਕਸਰ ਜਲਨ ਰਹਿੰਦੀ ਹੈ, ਕੋਈ ਚੀਜ਼ ਖਾ ਲਾਂ ਅਤੇ ਗੈਸ ਫਾਰੇ ਦਾ ਵੀ ਮਸਲਾ ਹੁੰਦਾ। ਇਸ ਤੋਂ ਇਲਾਵਾ ਇਹਨਾਂ ਨੇ ਲਿਖਿਆ ਹੈ ਕਿ ਮੈਨੂੰ ਕਬਜ਼ ਵੀ ਬਹੁਤ ਰਹਿੰਦੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਇਹਦਾ ਕੋਈ ਇਲਾਜ ਹੈ ਤਾਂ ਮੈਨੂੰ ਦੱਸ ਦਿਓ, ਅਗਰ ਕਹਿੰਦੇ ਹੋ ਤਾਂ ਮੈਂ ਕਲੀਨਿਕ 'ਤੇ ਆ ਕੇ ਚੈੱਕਅਪ ਕਰਵਾ ਲੈਣਾ
2: ਜੀ। ਬਿਹਤਰ ਤਾਂ ਇੱਕ ਦਫ਼ਾ ਤੁਸੀਂ ਕਲੀਨਿਕ 'ਤੇ ਆ ਕੇ ਚੈੱਕ ਕਰਾਓ, ਮਿਹਦੇ ਦਾ ਕਿਸੇ ਕਿਸਮ ਦਾ ਵੀ ਕੋਈ ਵੀ ਮਸਲਾ ਹੋਏ, ਮਿਹਦੇ 'ਚ ਜਲਨ ਹੈ, ਮਿਹਦੇ ਦਰਦ ਹੈ, ਜਾਂ ਗੈਸ ਫਾਰਾ ਹੁੰਦਾ ਹੈ, ਕਬਜ਼ ਰਹਿੰਦੀ ਹੈ, ਕਬਜ਼ ਦੀ ਵਜ੍ਹਾ ਨਾਲ ਵੀ ਮਿਹਦੇ ਦੇ ਮਸਲੇ ਜਿਹੜੇ ਨਾ ਉਹ ਬਹੁਤ ਜ਼ਿਆਦਾ ਹੋ ਜਾਂਦੇ ਨੇ, ਅਤੇ ਗੈਸ ਵਗੈਰਾ ਵੀ ਹੋ ਜਾਂਦੀ ਹੈ ਅਤੇ ਦਰਦ ਵੀ ਹੁੰਦੀ ਹੈ ਮਿਹਦੇ ਨੂੰ, ਅਤੇ ਇਹਦੀ ਤੁਹਾਡੀ ਦਵਾਈ ਹੈ ਜੀ R30 ਹੈ, 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ। ਇਨਸ਼ਾਅੱਲਾ ਇਹਦੇ ਨਾਲ ਮਿਹਦੇ ਦੀ ਤੁਹਾਡੀ ਜਲਨ ਵੀ ਖਤਮ ਹੋ ਜਾਏਗੀ, ਗੈਸ ਫਾਰਾ ਵੀ ਖਤਮ ਹੋ ਜਾਏਗਾ
1: ਜੀ। ਹੋਮਿਓ ਡਾਕਟਰ ਸਈਦ ਅਨਵਰ ਸਲੈੜੀ ਸਾਹਿਬ, ਅਗਲਾ ਮੈਸੇਜ ਸਾਨੂੰ ਅਬਦੁਲ ਕਲੀਮ ਸਾਹਿਬ ਨੇ ਕੀਤਾ ਹੈ। ਇਹ ਲਿਖਦੇ ਨੇ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, 3 ਮਹੀਨੇ ਇਸਤੇਮਾਲ ਕੀਤੀ। ਇਹਨਾਂ ਦਾ ਮਸਲਾ ਸੀ ਕਿ ਇਹਨਾਂ ਦੇ ਗੁਰਦੇ ਫੇਲ ਹੋ ਰਹੇ ਸੀ, ਇਹਨਾਂ ਦੀ ਸ਼ੂਗਰ ਵੀ ਜ਼ਿਆਦਾ ਰਹਿੰਦੀ ਸੀ। ਇਹਨਾਂ ਨੇ ਕਿਹਾ ਕਿ ਮੈਂ ਡਾਕਟਰਾਂ ਨੇ ਡਾਇਲਸਿਸ ਦਾ ਕਿਹਾ ਸੀ, ਲੇਕਿਨ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਉਸ ਤੋਂ ਬਾਅਦ ਮੇਰੀ ਸ਼ੂਗਰ ਵੀ ਕੰਟਰੋਲ ਹੈ ਔਰ ਗੁਰਦਿਆਂ ਦਾ ਮਸਲਾ ਵੀ ਹੱਲ ਹੋ ਗਿਆ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਕਲੀਨਿਕ ਆ ਜਾਵਾਂ ਜਾਂ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓਗੇ।
2: ਤੁਹਾਡੇ ਗੁਰਦੇ ਅਸਲ 'ਚ ਸ਼ੂਗਰ ਦੀ ਵਜ੍ਹਾ ਨਾਲ ਫੇਲ ਹੋ ਰਹੇ ਸੀ ਔਰ ਤੁਹਾਡਾ ਯੂਰੀਆ ਕ੍ਰੀਏਟਿਨਿਨ ਵੀ ਜ਼ਿਆਦਾ ਆ ਰਿਹਾ ਸੀ, ਅਤੇ ਇਹਨਾਂ ਦਵਾਈਆਂ ਦੇ ਨਾਲ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਹਾਡੀ ਦਵਾਈ ਸੀ ਜੀ L-Serum 30 ਅਤੇ ਵੈਸੀਕੇਰੀਆ 30, ਇਹ ਤੁਸੀਂ ਅਜੇ ਦਵਾਈਆਂ ਮਜ਼ੀਦ 3 ਮਹੀਨੇ ਇਸਤੇਮਾਲ ਕਰਨੀਆਂ ਨੇ। ਇਨਸ਼ਾਅੱਲਾ ਇਹਦੇ ਨਾਲ ਤੁਹਾਡੇ ਗੁਰਦੇ ਆਪਣੀ ਹਾਲਤ 'ਚ ਅਸਲ 'ਚ ਆ ਕੇ ਅਤੇ ਆਸਤਾ ਆਸਤਾ ਕੰਮ ਸ਼ੁਰੂ ਕਰ ਦੇਣਗੇ। ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ, ਇਹ ਤੁਸੀਂ ਮਜ਼ੀਦ 2-3 ਮਹੀਨੇ ਇਸਤੇਮਾਲ ਕਰੋ। ਉਸ ਤੋਂ ਇਲਾਵਾ ਅਗਰ ਸ਼ੂਗਰ ਤੁਹਾਡੀ ਜ਼ਿਆਦਾ ਆਵੇ ਤਾਂ ਏਸਡ ਫਾਸਟ ਮਦਰ ਟਿੰਕਚਰ ਹੈ, 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ, ਇਹ ਵੀ ਤੁਹਾਨੂੰ ਅਸੀਂ ਭੇਜ ਰਹੇ ਹਾਂ
1: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਲਾਹੌਰ ਤੋਂ ਕੀਤਾ ਹੈ ਅਸਲਮ ਸਾਹਿਬ ਨੇ। ਇਹ ਲਿਖਦੇ ਨੇ ਕਿ ਮੈਨੂੰ ਅਕਸਰ ਮਸਲਾ ਰਹਿੰਦਾ ਹੈ ਕਿ ਮੈਂ ਕੋਈ ਵੀ ਚੀਜ਼ ਖਾਵਾਂ ਹਜ਼ਮ ਨਹੀਂ ਹੁੰਦੀ, ਮਿਹਦੇ ਦਾ ਮਸਲਾ ਇਹਨਾਂ ਨੂੰ। ਇਹਦੇ ਨਾਲ ਨਾਲ ਇਹਨਾਂ ਨੇ ਲਿਖਿਆ ਹੈ ਕਿ ਮੈਨੂੰ ਸਫੇਦ ਮੋਤੀਆ ਵੀ ਹੈ। ਇਹਨਾਂ ਨੇ ਕਿਹਾ ਕਿ ਸਫੇਦ ਮੋਤੀਆ ਦੀ ਦਵਾਈ ਤੁਹਾਡੇ ਕੋਲੋਂ ਮੈਂ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰਾ ਮੋਤੀਆ ਸਾਫ਼ ਹੋ ਗਿਆ, ਲੇਕਿਨ ਮਿਹਦੇ ਦਾ ਮੇਰਾ ਮਸਲਾ ਹੱਲ ਨਹੀਂ ਹੋ ਰਿਹਾ, ਉਹ ਮੈਨੂੰ ਹੁਣ ਬਾਅਦ ਵਿੱਚ ਇਹ ਮਸਲਾ ਕਾਫ਼ੀ ਹੋ ਗਿਆ। ਇਹਨਾਂ ਨੇ ਕਿਹਾ ਹੈ ਕਿ ਮੈਨੂੰ ਤੁਸੀਂ ਦਵਾਈ ਅਰਸਾਲ ਕਰ ਦਿਓ।
2: ਮਿਹਦੇ ਦਾ ਅਗਰ ਜ਼ਿਆਦਾ ਪੁਰਾਣਾ ਮਸਲਾ ਹੈ ਤਾਂ ਉਹ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਠੀਕ ਹੋ ਜਾਂਦਾ। ਤੁਸੀਂ ਬਿਹਤਰ ਇਹ ਹੈ ਕਿ ਅਗਰ ਜ਼ਿਆਦਾ ਪੁਰਾਣਾ ਮਸਲਾ ਤਾਂ ਐਂਡੋਸਕੋਪੀ ਕਰਾ ਕੇ ਇੱਕ ਵਾਰੀ ਰਿਪੋਰਟ ਲੈ ਕੇ ਮੇਰੇ ਕੋਲ ਆ ਜਾਓ, ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਉਸ ਤੋਂ ਇਲਾਵਾ ਦੂਸਰੇ ਮਸਲੇ ਵੀ ਜਿਹੜੇ ਦੱਸ ਰਹੇ ਉਹਦਾ ਵੀ ਇਲਾਜ ਮੌਜੂਦ ਹੈ, ਤੁਹਾਨੂੰ ਇੱਕ ਦਫ਼ਾ ਕਲੀਨਿਕ 'ਤੇ ਆਉਣਾ ਪਏਗਾ
1: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸਮਰਾ ਬੀਬੀ ਨੇ ਕੀਤਾ ਹੈ ਮਰੀਦਕੇ ਤੋਂ। ਇਹ ਲਿਖਦੀਆਂ ਨੇ ਕਿ ਮੇਰੇ 2 ਬੱਚੇ ਜਿਨ੍ਹਾਂ ਦੀ ਉਮਰ ਬਿਲ ਤਰਤੀਬ 10 ਸਾਲ ਔਰ 13 ਸਾਲ ਹੈ, ਉਹਨਾਂ ਦੀ ਨਜ਼ਰ ਕਮਜ਼ੋਰ ਹੈ। ਇਹਨਾਂ ਨੇ ਕਿਹਾ ਹੈ ਕਿ ਅਕਸਰ ਉਹਨਾਂ ਦੇ ਵਾਲ ਵੀ ਗਿਰਦੇ ਨੇ, ਖੁਸ਼ਕੀ ਸਿਕਰੀ ਦਾ ਵੀ ਮਸਲਾ ਰਹਿੰਦਾ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਇਹਨਾਂ ਦੋਨਾਂ ਬੱਚਿਆਂ ਦੇ ਬਾਰੇ 'ਚ ਦਵਾਈ ਦੱਸ ਦਿਓ ਜਾਂ ਫਿਰ ਤੁਸੀਂ ਜਿਸ ਤਰ੍ਹਾਂ ਮਸ਼ਵਰਾ ਦਿੰਦੇ ਹੋ ਕਲੀਨਿਕ 'ਤੇ ਲੈ ਕੇ ਆ ਜਾਵਾਂ ਬੱਚਿਆਂ ਨੂੰ।
2: ਹਾਂਜੀ, ਬੱਚਿਆਂ ਦੀ ਦਵਾਈ ਜੀ Bio-21 ਬੜੀ ਅੱਛੀ ਦਵਾਈ ਹੈ, ਤੁਸੀਂ 2-2 ਗੋਲੀਆਂ ਸੁਬਹ ਦੁਪਹਿਰ ਸ਼ਾਮ ਉਹਨਾਂ ਨੂੰ ਇਸਤੇਮਾਲ ਕਰਾਓ। ਇਹਦੇ ਨਾਲ ਇਨਸ਼ਾਅੱਲਾ ਬੱਚਿਆਂ ਦੀ ਗਰੋਥ ਵੀ ਹੋਏਗੀ, ਸਿਹਤ ਵੀ ਅੱਛੀ ਹੋ ਜਾਏਗੀ, ਕੱਦ ਵੀ ਵਧੇਗਾ, ਅਤੇ ਹੋਰ ਵੀ ਕੋਈ ਮਸਲਾ ਹੋਏਗਾ ਤਾਂ ਇਨਸ਼ਾਅੱਲਾ ਇਹਦੇ ਨਾਲ ਠੀਕ ਹੋ ਜਾਏਗਾ
1: ਜੀ। ਸਮਾਂ ਇਹਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ ਹੈ। ਆਖਰ 'ਤੇ ਡਾਕਟਰ ਸਾਹਿਬ ਦਾ ਪਤਾ ਅਤੇ ਉਹਨਾਂ ਦੇ ਕਲੀਨਿਕ ਦੇ ਔਕਾਤਕਾਰ ਇੱਕ ਵਾਰੀ ਫਿਰ ਨੋਟ ਕਰ ਲਵੋ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ ਜੀ 0300-44-1380, ਯਾਨੀ 0300-44-1380। ਡਾਕਟਰ ਸਾਹਿਬ ਕਲੀਨਿਕ 'ਤੇ ਕੋਈ ਨਾਗਾ ਨਹੀਂ ਕਰਦੇ, ਬਿਲਾ ਨਾਗਾ ਆਪਣੇ ਕਲੀਨਿਕ 'ਤੇ ਮੌਜੂਦ ਹੁੰਦੇ ਨੇ। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਸੁਬਹ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ 'ਤੇ ਮਰੀਜ਼ ਵੇਖਦੇ ਨੇ। ਜਿਹੜੇ ਮਰੀਜ਼ ਕਲੀਨਿਕ ਨਹੀਂ ਆ ਸਕਦੇ ਉਹ ਡਾਕ ਦੇ ਜ਼ਰੀਏ ਦਵਾਈ ਮੰਗਵਾ ਸਕਦੇ ਨੇ। ਅਤੇ ਇਹਦੇ ਨਾਲ ਹੀ ਤਾਹਿਰਾ ਜਬੀਨ ਨੂੰ ਅਤੇ ਹੋਮਿਓ ਡਾਕਟਰ ਸਈਦ ਅਨਵਰ ਸਲੈਰੀ ਸਾਹਿਬ ਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।
2: ਅੱਲਾਹ ਹਾਫਿਜ਼। ਦਿਸ ਇਜ਼ FM 101.

0: हुसैन का सामी
1: This is FM 101.
2: निकाह खुशियों भरे एक खूबसूरत सफर का आगाज है। इसका बरवक्त इंदराज एक कानूनी तकाजा है जो इस सफर को महफूज बनाता है। निकाह के बाद एक अहम काम अक्सर नजरअंदाज हो जाता है जो आगे चलकर परेशानी का बाइस भी बन सकता है, लिहाजा इस काम की बरवक्त तकमील यकीनी बनाएं। नादरा रिकॉर्ड में अज़दवाजी हैसियत अपडेट कराएं। नादरा रिकॉर्ड में शादी का इंदराज कानून की नज़र में आपकी अज़दवाजी हैसियत का एतराफ है जो मुस्तकबिल में शनाख्ती कार्ड की तजदीद, पासपोर्ट के इजरा, खानदानी रिकॉर्ड और दीगर सरकारी अमूर में मददगार साबित होता है। यूनियन काउंसिल में निकाह का इंदराज होने के बाद करीबी नादरा दफ्तर तशरीफ लाएं या पाक आईडी मोबाइल ऐप के जरिए अपनी अज़दवाजी हैसियत अपडेट कराएं। नादरा, आपकी शनाख्त, आपकी पहचान।
3: सोनी भैन भ्राओ ते बुजुर्गां दी खिदमत विच साहिबां दा पुरखलूस सलाम पहुंचे। सोने भैन भ्राओ, साडी हमेशा ही कोशिश हुंदी है कि असी ज़्यादा तो ज़्यादा तादाद विच तुहाडी मेल ते SMS नूं प्रोग्राम दी जीनत बनाईए, पर की करिए वक्त महदूद होने की वजह नाल ना बाज़ मेल्स और SMS प्रोग्राम च शामिल ही नहीं हो सकते जिन्हों का जवाब असी बराह रास्त मरीज़ न बजरिया कई दफ़ा ईमेल और SMS भी और बजरिया डाक भी भेज दें। सोने भैन भ्राओ, तुसी अपनी बीमारी के सिलसिले च सानू बजरिया खत या फोन राबता कर सकते हो। अदरवाइज तुहानू पता है कि SMS ते ईमेल का एड्रैस तुहाडे कोल मौजूद है, लेकिन सब तो बेहतर गल ये कि तुसी बताते खुद प्रोफेसर सुलेमान साहब नू मिलो, क्योंकि मरीज़ की मौजूदगी मौलिज मुकम्मल चैकअप के जरिए बीमारी की मुकम्मल तशखीस कर सकता है ते ए भी मालूम हो जाता है कि बीमारी किस स्टेज ते ते मरीज़ का तिब्बी इलाज की है। इन्हां चीज़ां का इल्म होने तो बाद मरीज़ लिए मौजूद ते बेहतरीन इलाज तजवीज़ हो सकता है। मेरे प्यारे भैन भ्राओ, उम्मीद है कि तुसी साइमा दे मशवरे ते अमल करके अपनी पहली फुरसत च प्रोफेसर सुलेमान साहब नूं मिलोगे, जिसके लिए साडा पता ते फोन नंबर ए है। सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-27160 यानी 042-377-27160। मोबाइल नंबर है 03-400-414-2608 यानी 03-400-2608। ते साडा ईमेल एड्रेस है suleiman.dawakhana@gmail.com। जी मेरे मोहतरम भैन भ्राओ, पता ते फोन नंबर तुसी नोट फरमाया ते हुण तैयार हो जाओ, क्योंकि मैं तुहाडी मुलाकात करानी आ यूनानी मेडिकल कॉलेज दे साबिक वाइस प्रिंसिपल, पाकिस्तान तिब्बी फाउंडेशन दे चेयरमैन ते अवार्ड याफ्ता गोल्ड मेडलिस्ट तबीब हर्बल फिजिशियन जनाब प्रोफेसर सुलेमान साहब नाल। सुलेमान साहब, वेलकम जी आया नूं ते खुश आमदीद।
4: सहमा जी, इज्जत अफजाई दा शुक्रिया ते इस गल दा भी शुक्रिया कि तुसी मैनूं इस प्रोग्राम दे जरिए अपने भैन भरावां दी तिब्बी खिदमत दा मौका देंदे हो। मेरी यह दुआ है कि अल्लाह पाक मेरी इस हकीर जी खिदमत नूं कामयाबी अता फरमाए ते हर मरीज़ नूं अपनी रहमत दे नाल सेहतयाबी दे। आमीन
3: आमीन जी सुम्मा आमीन। सुलेमान साहब, हमेशा ही तरह अज भी ईमेल्स और SMS बहुत ज़्यादा ने ते मैं कहनी हाँ कि मैं सब तो पहले ही कम कर लवां।
4: जी जी जरूर।
3: सानूं सब तो पहले जिहड़ी ईमेल आई है वह अंजुम नवाज साहब ने तहरीर फरमाई है, फरमाते ने कि मैं इनफर्टैलिटी का पेशेंट हाँ, मैं अपना बहुत इलाज करवाया लेकिन हूँ अखीर मैं ऑपरेशन एडवाइस किया गया है। सुलेमान साहब, मैं बहुत परेशान हाँ तो अपनी सारी रिपोर्ट्स तुहानूं भी कर रहा वहाँ ताकि तुसी इन्हां रिपोर्ट्स की रोशनी च मैनूं दुरुस्त मशवरा दे सको। सुलेमान साहब, मेरी रहनुमाई फरमाओ कि इस बीमारी का कोई हर्बल ट्रीटमेंट भी है कि नहीं।
4: मेरे भाई, मैं तुहाडी रिपोर्ट्स वेखियां ने। अंजम भाई, जदों दवाइयां नाल बीमारी कंट्रोल ना होवे, हर्बल सिस्टम विच हर बीमारी का शाफी ते मुस्तकिल इलाज ही जड़ी बूटियां नाल हुंदा है।
3: बिल्कुल बिल्कुल।
4: हर्बल इलाज विच किसी भी गैर तबई ते गैर फितरी तरीके या तकनीक की जरूरत नहीं पैंदी। ਬਲਕਿ ਮਰੀਜ਼ ਨੂੰ ਐਸੀ ਜੜੀ ਬੂਟੀਆਂ ਇਸਤੇਮਾਲ ਕਰਾਈਆਂ ਜਾਂਦੀਆਂ ਨੇ। ਮੇਰੇ ਭਾਈ, ਤੁਹਾਡੇ ਕੋਲ ICSI ਦਾ ਆਪਸ਼ਨ ਮੌਜੂਦ ਹੈ, ਲੇਕਿਨ ਮੇਰਾ ਮਸ਼ਵਰਾ ਇਹ ਵੇ ਕਿ ਤੁਸੀਂ ਇੱਕ ਵਾਰੀ ਸਾਡੇ ਹਰਬਲ ਇਲਾਜ ਨੂੰ ਜ਼ਰੂਰ ਅਜ਼ਮਾਓ। ਹੋ ਸਕਦਾ ਕਿ ਸੋਹਣੇ ਰੱਬ ਨੇ ਤੁਹਾਡੇ ਲਈ ਇਸ ਇਲਾਜ 'ਚ ਸ਼ਿਫਾ ਰੱਖੀ ਹੋਵੇ ਅਤੇ ਤੁਸੀਂ ICSI ਵਰਗੀ ਮਸਨੂਈ ਤਕਨੀਕ ਤੋਂ ਬਚ ਜਾਓ।
3: ਬਿਲਕੁਲ
4: ਮੇਰੇ ਭਾਈ, ਤੁਹਾਡੀ ਬਿਮਾਰੀ ਕਾਬਲੇ ਇਲਾਜ ਹੈ, ਲਿਹਾਜ਼ਾ ਤੁਸੀਂ ਮੇਰੇ ਇਸ ਮਸ਼ਵਰੇ 'ਤੇ ਜ਼ਰੂਰ ਅਮਲ ਕਰੋ।
3: ਜੀ ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਹੁਣ ਇਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਇਹਦੇ 'ਤੇ ਅਮਲ ਕਰੋ ਜਾਂ ਨਹੀਂ। ਸੁਲੇਮਾਨ ਸਾਹਿਬ, ਇਹ ਵਾਕਈ ਅੱਲਾਹ ਪਾਕ ਦਾ ਖਾਸ ਕਰਮ ਅਤੇ ਖਾਸ ਮਿਹਰਬਾਨੀ ਹੈ ਕਿ ਜੜੀ ਬੂਟੀਆਂ ਇਨਸਾਨ ਨੂੰ ਕਿਹੜੀ ਕਿਹੜੀ ਖਤਰਨਾਕ ਅਤੇ ਪਰੇਸ਼ਾਨ ਕੁਨ ਬਿਮਾਰੀਆਂ ਤੋਂ ਮਹਿਫੂਜ਼ ਰੱਖਦੀਆਂ ਨੇ। ਬੰਦੇ ਦੀ ਅਕਲ ਹੈਰਾਨ ਰਹਿ ਜਾਂਦੀ ਹੈ।
4: ਜੀ ਬੇਸ਼ੱਕ ਸਹਿਮਾ ਜੀ, ਇਸ ਲਈ ਤੇ ਬਾਦ ਨਬਾਤਾਤ ਦੇ ਬਾਰੇ ਸਾਡੇ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਮੁਬਾਰਕਾ ਹੈ ਕਿ ਇਨ ਮੇ ਮੌਤ ਕੇ ਸਵਾ ਹਰ ਬਿਮਾਰੀ ਕਾ ਇਲਾਜ ਮੌਜੂਦ ਹੈ।
3: ਜੀ ਬੇਸ਼ੱਕ ਬੇਸ਼ੱਕ, ਸੁਭਾਨ ਅੱਲਾਹ। ਸੁਲੇਮਾਨ ਸਾਹਿਬ, ਅਗਲੀ SMS ਜਿਹੜੀ ਉਹ ਹਾਜ਼ਰ ਕਰ ਰਹੀ ਹਾਂ, ਜਿਹੜੀ ਅਸ਼ਰਫ ਮਹਿਮੂਦ ਸਾਹਿਬ ਨੇ ਤਹਿਰੀਰ ਕੀਤੀ ਹੈ। ਕਹਿੰਦੇ ਨੇ ਕਿ ਅਸੀਂ ਖਾਣ ਪੀਣ ਦੇ ਮਾਮਲੇ 'ਚ ਨਾ ਬਹੁਤ ਤੇਜ਼ ਹਾਂ। ਲਓ ਜੀ, ਬਟਾਂ ਦਾ ਫੋਨ ਆ। ਸਾਡੇ ਘਰ ਚ ਨਾ ਹਰ ਬੰਦੇ ਦੀ ਪਸੰਦ ਦਾ ਖਾਣਾ ਪੱਕਦਾ, ਚਲੋ ਚੱਲੀਏ ਇਹਨਾਂ ਦੇ ਘਰ। ਤੇ ਕਹਿੰਦੇ ਹਰ ਬੰਦਾ ਆਪਣੀ ਆਪਣੀ ਮਰਜ਼ੀ ਦੀ ਖੁਰਾਕ ਖਾਂਦਾ। ਸੁਲੇਮਾਨ ਸਾਹਿਬ, ਮਸਲਾ ਐਵੇਂ ਕਿ ਅਸੀਂ ਜਾਣਦੇ ਹਾਂ ਕਿ ਇਹੋ ਜਿਹੀ ਖੁਸ਼ ਖੁਰਾਕੀ ਜਿਹੜੀ ਹੈ ਨਾ, ਇਹਦੀ ਵਜ੍ਹਾ ਨਾਲ ਸਾਡੇ ਘਰ ਦਾ ਹਰ ਫਰਦ ਨਾ ਮੋਟਾਪੇ ਦਾ ਸ਼ਿਕਾਰ ਹੈ, ਲੇਕਿਨ ਸਾਡੇ ਕੋਲੋਂ ਪਰਹੇਜ਼ ਨਹੀਂ ਹੁੰਦਾ। ਮੇਰੀ ਉਮਰ 36 ਸਾਲ ਹੈ, ਲੇਕਿਨ ਮੋਟਾ ਹੋਣ ਦੀ ਵਜ੍ਹਾ ਨਾਲ ਮੈਂ ਆਪਣੀ ਉਮਰ ਤੋਂ ਡਬਲ ਨਜ਼ਰ ਆਉਂਦਾ। ਸੁਲੇਮਾਨ ਸਾਹਿਬ, ਕੋਈ ਐਸੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੋਟਾਪਾ ਵੀ ਕੰਟਰੋਲ ਹੋਵੇ ਅਤੇ ਪਰਹੇਜ਼ ਵੀ ਨਾ ਕਰਨੀ ਪਵੇ।
4: ਮੇਰੇ ਭਾਈ, ਮੈਂ ਤੇ ਕੀ, ਕੋਈ ਵੀ ਮੌਲਜ ਤੁਹਾਡੀ ਇਸ ਚੋਇਸ ਤੇ ਤੁਹਾਡਾ ਇਲਾਜ ਨਹੀਂ ਕਰੇਗਾ, ਕਿਉਂਕਿ ਇਲਾਜ ਮਰੀਜ਼ ਦੀ ਮਰਜ਼ੀ ਨਾਲ ਨਹੀਂ ਹੁੰਦਾ।
3: ਹਾਂਜੀ,
4: ਬਲਕਿ ਮਰੀਜ਼ ਨੂੰ ਇਲਾਜ ਦੇ ਮੁਤਾਬਿਕ ਆਪਣੇ ਆਪ ਨੂੰ ਢਾਲਣਾ ਪੈਂਦਾ ਏ। ਲਿਹਾਜ਼ਾ ਮੈਂ ਮਾਜ਼ਰ ਚਾਹੁੰਦਾ ਕਿ ਮੈਂ ਤੁਹਾਨੂੰ ਕੋਈ ਦਵਾਈ ਪਾਰਸਲ ਨਹੀਂ ਕਰਾ ਸਕਦਾ।
3: ਤੁਹਾਨੂੰ ਤੇ ਫੌਰਨ ਹੀ ਜਵਾਬ ਮਿਲ ਗਿਆ ਅਸ਼ਰਫ ਭਾਈ, ਤੁਹਾਨੂੰ ਤੇ ਫੌਰਨ ਜਵਾਬ ਮਿਲ ਗਿਆ। ਹੁਣ ਤੁਸੀਂ ਬੇਫਿਕਰ ਹੋ ਕੇ ਆਪਣੀ ਮਰਜ਼ੀ ਦੀ ਮਜ਼ੇਦਾਰ ਖੁਰਾਕਾਂ ਨੂੰ ਇੰਜੋਏ ਕਰੋ ਤੇ ਜਾਨ ਬਣਾਓ। ਸੁਲੇਮਾਨ ਸਾਹਿਬ, ਵਿਹਲਾ ਹੋ ਗਿਆ ਇੱਕ ਸ਼ਾਰਟ ਬ੍ਰੇਕ ਦਾ, ਤੁਸੀਂ ਥੋੜਾ ਜਿਹਾ ਰੈਸਟ ਕਰੋ ਤੇ ਮੈਂ ਆਪਣੇ ਭੈਣ ਭਰਾਵਾਂ ਨੂੰ ਐਡਰੈਸ ਤੇ ਫੋਨ ਨੰਬਰ ਲਿਖਵਾਨੀ ਹੈ।
4: ਜੀ ਠੀਕ।
3: ਸੋਹਣੇ ਭੈਣ ਭਰਾਓ, ਆਪਣੀ ਸਿਹਤ ਦੀ ਬਹੁਤ ਹੀ ਹਿਫਾਜ਼ਤ ਕਰੋ ਤੇ ਰੱਬ ਨਾ ਕਰੇ ਜੇ ਤੁਸੀਂ ਕਿਸੇ ਤਿੱਬੀ ਮਸਲੇ 'ਚ ਮੁਬਤਲਾ ਹੋ ਤੇ ਪਾਕਿਸਤਾਨ ਦੇ ਮਾਇਆਨਾਜ਼ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਆ ਕੇ ਮਿਲੋ। ਔਰ ਮਿਲਣ ਵਾਸਤੇ ਸਾਡਾ ਪਤਾ ਤੇ ਫੋਨ ਨੰਬਰ ਇਹ ਵੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716। ਮੋਬਾਈਲ ਨੰਬਰ ਏ 0300414 2608 ਯਾਨੀ 0300414268 ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਜੀ ਮੇਰੇ ਪਿਆਰੇ ਭੈਣ ਭਰਾਓ, ਪਤਾ ਤੁਸੀਂ ਨੋਟ ਫਰਮਾਇਆ ਤੇ ਹੁਣ ਪੇਸ਼ ਕਰਨੀ ਆ ਤੁਹਾਡੀ ਬਾਕੀ ਈਮੇਲਸ ਔਰ SMS। ਸੁਲੇਮਾਨ ਸਾਹਿਬ, ਮੈਨੂੰ ਇਹ ਵੇਖ ਕੇ ਬਹੁਤ ਹੀ ਅਫਸੋਸ ਹੁੰਦਾ ਹੈ ਕਿ ਬਾਜ਼ ਲੋਕ ਖੁਰਾਕ ਨੂੰ ਬਹੁਤ ਜ਼ਾਇਆ ਕਰਦੇ ਨੇ। ਘਰ 'ਚ ਇੱਕ ਖਾਣੇ ਦੀ ਬਜਾਏ ਚਾਰ ਚਾਰ ਪੰਜ ਪੰਜ ਖਾਣੇ ਪਕਾਉਂਦੇ ਨੇ ਤੇ ਅਗਲੇ ਦਿਨ ਹਰ ਸ਼ੈ ਬਚ ਜਾਂਦੀ ਹੈ ਜਿਹੜੀ ਜ਼ਾਇਆ ਹੁੰਦੀ ਹੈ।
4: ਜੀ ਸਹਿਮਾ ਜੀ, ਤੁਸੀਂ ਸ਼ਾਦੀਆਂ 'ਚ ਵੇਖ ਲਵੋ ਕਿੰਝ ਖਾਣਾ ਜ਼ਾਇਆ ਹੁੰਦਾ ਹੈ।
3: ਬਿਲਕੁਲ,
4: ਇਹ ਬਹੁਤ ਗਲਤ ਰਵੱਈਆ ਹੈ। ਸਹਿਮਾ ਜੀ, ਤੁਸੀਂ ਹੈਰਾਨ ਹੋਵੋਗੇ ਕਿ ਦੁਨੀਆ 'ਚ ਬਾਜ਼ ਲੋਕਾਂ ਨੂੰ ਗਜ਼ਾ ਮਯਸਰ ਨਹੀਂ।
3: ਬਿਲਕੁਲ ਬਿਲਕੁਲ
4: ਸਹਿਮਾ ਜੀ, ਅਕਵਾਮੇ ਮੁਤਹਿਦਾ ਦੇ ਖੁਰਾਕ ਦੇ ਅਦਾਰੇ ਨੇ ਇੱਕ ਰਿਪੋਰਟ 'ਚ ਇਨਕਸ਼ਾਫ ਕੀਤਾ ਹੈ ਕਿ ਅਫਰੀਕਾ 'ਚ ਤਕਰੀਬਨ 2.3 ਕਰੋੜ ਬੱਚੇ ਰੋਜ਼ਾਨਾ ਭੁੱਖੇ, ਯਾਨੀ ਕਿ ਖਾਲੀ ਪੇਟ ਕੂਲ ਜਾਂਦੇ ਨੇ। ਉਹਨਾਂ ਕੋਲ ਖੁਰਾਕ ਹੀ ਨਹੀਂ ਕਿ ਉਹ ਖਾ ਸਕਣ, ਤੇ ਇੱਕ ਪਾਸੇ ਇਹ ਹਾਲ ਹੈ ਕਿ ਖੁਰਾਕ ਜ਼ਾਇਆ ਹੁੰਦੀ ਹੈ।
3: ਬਿਲਕੁਲ ਬਿਲਕੁਲ, ਇਹ ਗੱਲ ਹੈਗੀ, ਕਿੰਨੇ ਅਫਸੋਸ ਦੀ ਗੱਲ ਹੈ। ਖੈਰ, ਅੱਲਾਹ ਪਾਕ ਇਹਨਾਂ ਦੇ ਹਾਲ ਤੇ ਰਹਿਮ ਕਰੇ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਮੇਲਸ ਜਿਹੜੀ ਰਿਆਜ਼ ਮਹਿਮੂਦ ਸਾਹਿਬ ਨੇ ਤਹਿਰੀਰ ਕੀਤੀ ਹੈ, ਫਰਮਾਉਂਦੇ ਨੇ ਮੇਰਾ ਬੇਟਾ ਜੀ ਦੀ ਉਮਰ 18 ਸਾਲ ਹੈ, ਮੈਂ ਉਹਦੀ ਵਜ੍ਹਾ ਨਾਲ ਬਹੁਤ ਪਰੇਸ਼ਾਨ ਹਾਂ। ਉਹਦੀ ਸਿਹਤ ਦਿਨ ਬ ਦਿਨ ਕਮਜ਼ੋਰ ਹੋ ਰਹੀ ਹੈ, ਜਿਸਮ ਬਿਲਕੁਲ ਸੁੱਕ ਗਿਆ ਹੈ, ਮੂੰਹ ਅਤੇ ਮੋਢਿਆਂ ਅਤੇ ਹੱਡੀਆਂ ਨਾ ਹੱਥਾਂ ਦੀ ਰਗਾਂ ਸਾਫ਼ ਨਜ਼ਰ ਆਉਂਦੀਆਂ ਨੇ, ਹਰ ਵੇਲੇ ਸੁਸਤ ਅਤੇ ਢਿੱਲਾ ਢਿੱਲਾ ਰਹਿੰਦਾ, ਨਜ਼ਰ ਵੀ ਕਮਜ਼ੋਰ ਹੋ ਗਈ ਹੈ ਅਤੇ ਪੜ੍ਹਾਈ ਵਿੱਚ ਵੀ ਜ਼ੇਹਨ ਨਹੀਂ ਚੱਲਦਾ। ਬਰਾਏ ਮਿਹਰਬਾਨੀ ਕੋਈ ਐਸੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਉਹਦੀ ਸਿਹਤ ਠੀਕ ਹੋ ਜਾਵੇ। ਜੀ
4: ਰਿਆਜ਼ ਭਾਈ, ਇਹ ਤੁਹਾਡੀ ਦਾਨਿਸ਼ਮੰਦੀ ਹੈ ਕਿ ਤੁਸੀਂ ਆਪਣੇ ਬੇਟੇ ਦੀ ਸਿਹਤ ਵੱਲ ਤਵੱਜੋ ਕੀਤੀ ਹੈ। ਮੇਰੇ ਭਾਈ, ਇਸ ਉਮਰ 'ਚ ਤਕਰੀਬਨ 80% ਨੌਜਵਾਨਾਂ ਨੂੰ ਇਹੋ ਜਿਹੀ ਪੇਚੀਦਾ ਬਿਮਾਰੀਆਂ ਹੋ ਜਾਂਦੀਆਂ ਨੇ ਲੇਕਿਨ ਅਗਰ ਇਹਨਾਂ ਦਾ ਇਲਾਜ ਬਰ ਵਕਤ ਨਾ ਕਰਾਇਆ ਜਾਏ ਤੇ ਆਇਲੀ ਜ਼ਿੰਦਗੀ 'ਚ ਬਹੁਤ ਸਾਰੇ ਮਸਾਇਲ ਹੋ ਸਕਦੇ ਨੇ। ਮੇਰੇ ਭਾਈ ਤੁਸੀਂ ਫਿਕਰ ਨਾ ਕਰੋ, ਕਿਉਂਕਿ ਇਹੋ ਜਿਹੇ ਤਿੱਬੀ ਮਸਾਇਲ ਨੂੰ ਫੇਸ ਕਰਨਾ ਤੇ ਮੇਰਾ ਮਾਮੂਲ ਹੈ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਅਲਹਮਦੁਲਿਲਾ ਮੇਰੇ ਜ਼ੇਰੇ ਇਲਾਜ ਹਜ਼ਾਰੋਂ ਮਰੀਜ਼ ਇਹੋ ਜਿਹੇ ਪੇਚੀਦਾ ਬਿਮਾਰੀਆਂ ਤੋਂ ਛੁਟਕਾਰਾ ਹਾਸਲ ਕਰ ਚੁੱਕੇ ਨੇ। ਮੈਂ ਦਵਾਈ ਪਾਰਸਲ ਕਰਾਈ ਹੈ ਤੇ ਚੰਦ ਇਹਤਿਆਤੀ ਤਦਾਬੀਰ ਲਿਖੀਆਂ ਨੇ, ਤੁਸੀਂ ਦਵਾਈ ਪਰਹੇਜ਼ ਤੇ ਇਹਤਿਆਤੀ ਤਦਾਬੀਰ ਤੇ ਅਮਲ ਕਰਵਾਉਣਾ। ਸੋਹਣੇ ਰੱਬ ਦੀ ਕਰਮ ਨਵਾਦੀ ਨਾਲ ਇਨਸ਼ਾਅੱਲਾ 2-3 ਹਫ਼ਤੇ ਦੇ ਇਲਾਜ ਨਾਲ ਤੁਹਾਡੇ ਬੇਟੇ ਦੀ ਅੰਦਰੂਨੀ ਪ੍ਰੋਬਲਮ ਠੀਕ ਹੋ ਜਾਏਗੀ ਤੇ ਉਹ ਜਿਸਮਾਨੀ ਤੌਰ ਤੇ ਇਨਸ਼ਾਅੱਲਾ ਹੈਂਡਸਮ ਤੇ ਸਿਹਤਮੰਦ ਹੋ ਜਾਣਗੇ।
3: ਬਿਲਕੁਲ ਠੀਕ, ਬਿਲਕੁਲ ਠੀਕ। ਮੋਹਤਰਮ, ਤੁਸੀਂ ਆਪਣੇ ਮੇਲ ਦਾ ਜਵਾਬ ਸੁਣਿਆ, ਇਨਸ਼ਾਅੱਲਾ ਤਾਲਾ ਬੇਟਾ ਤੁਹਾਡਾ ਸਿਹਤਯਾਬ ਹੋ ਜਾਏਗਾ। ਸੁਲੇਮਾਨ ਸਾਹਿਬ, ਬੱਚਾ ਭਾਵੇਂ 18 ਦਿਨ ਦਾ ਹੋਵੇ ਜਾਂ 18 ਸਾਲ ਦਾ,
4: ਜੀ ਜੀ,
3: ਮਾਂ ਬਾਪ ਲਈ ਉਹ ਬੱਚਾ ਹੀ ਹੁੰਦਾ ਤੇ ਮਾਂ ਬਾਪ ਦੇ ਦਿਲ ਵਿੱਚ ਉਹਦੇ ਲਈ ਹਮੇਸ਼ਾ ਹੀ ਇੱਕੋ ਜਿਹੀ ਮੁਹੱਬਤ ਹੁੰਦੀ ਹੈ।
4: ਜੀ ਬਿਲਕੁਲ, ਇਸੇ ਲਈ ਤੇ ਮਾਂ ਬਾਪ ਦੀ ਇਤਾਤ ਫਰਜ਼ ਕੀਤੀ ਗਈ ਹੈ।
3: ਬਿਲਕੁਲ ਸੁਲੇਮਾਨ ਸਾਹਿਬ, ਅਗਲੀ ਈਮੇਲ ਹਾਜ਼ਰ ਹੈ ਜਿਹੜੀ ਇੱਕ ਭੈਣ ਹੋਰਾਂ ਨੇ ਲਿਖੀ ਹੈ। ਕਹਿੰਦੀਆਂ ਨੇ ਕਿ ਮੇਰੇ ਵਾਲ ਬਹੁਤ ਤੇਜ਼ੀ ਨਾਲ ਸਫੈਦ ਹੋ ਰਹੇ ਨੇ ਤੇ ਵਾਲ ਡਿੱਗਦੇ ਵੀ ਨੇ। ਸੁਲੇਮਾਨ ਸਾਹਿਬ, ਮੇਰੇ ਸਿਰੇ 'ਚ ਹਰ ਦੂਜੇ ਦਿਨ ਦਰਦ ਹੋ ਜਾਂਦਾ ਹੈ, ਅੱਖਾਂ 'ਚ ਪਾਣੀ ਤੇ ਹਰ ਵੇਲੇ ਨਜ਼ਲਾ ਜ਼ੁਕਾਮ ਰਹਿੰਦਾ ਹੈ। ਮੈਂ ਕਾਫੀ ਦਵਾਈਆਂ ਇਸਤੇਮਾਲ ਕੀਤੀਆਂ ਨੇ ਲੇਕਿਨ ਵਕਤੀ ਆਰਾਮ ਤੋਂ ਬਾਅਦ ਫਿਰ ਉਹੀ ਹਾਲਤ ਹੋ ਜਾਂਦੀ, ਯਾਨੀ ਕਿ ਬਰਾਏ ਮਿਹਰਬਾਨੀ ਕੋਈ ਦਵਾਈ ਪਾਰਸਲ ਕਰ ਦਿਓ।
4: ਭੈਣ ਜੀ, ਇਹ ਤਮਾਮ ਅਲਾਮਾਤ ਦਾਇਮੀ ਰੇਸ਼ਾ ਕੇਰਾ ਦੀਆਂ ਨੇ। ਵਾਲ ਡਿੱਗਣਾ, ਵਾਲ ਸਫੈਦ ਹੋਣਾ, ਨਜ਼ਰ ਦੀ ਕਮਜ਼ੋਰੀ, ਸਰ ਦਰਦ ਤੇ ਯਾਦਦਾਸ਼ਤ ਕਮਜ਼ੋਰ ਹੋਣਾ, ਜਦੋਂ ਤੱਕ ਰੇਸ਼ਾ ਖਤਮ ਨਹੀਂ ਹੋਵੇਗਾ ਉਦੋਂ ਤੱਕ ਇਹ ਅਲਾਮਤ ਦੂਰ ਨਹੀਂ ਹੋਣਗੀਆਂ। ਭੈਣ ਜੀ, ਤੁਸੀਂ ਚਾਵਲ, ਦਹੀਂ, ਮਸ਼ਰੂਬਾਤ, ਆਈਸਕ੍ਰੀਮ ਤੇ ਦੂਜੀ ਖੱਟੀ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ। ਅਗਰ ਰੋਜ਼ਾਨਾ 40 ਮਿੰਟ ਵਾਕ ਕਰੋ ਤੇ ਬਹੁਤ ਹੀ ਬਿਹਤਰ ਹੋਵੇਗਾ ਤੁਹਾਡੇ ਵਾਸਤੇ। ਮੈਂ ਤੁਹਾਡੇ ਲਈ ਜਿਹੜੀ ਦਵਾਈ ਤਰਤੀਬ ਦਿੱਤੀ ਹੈ ਉਹਦੇ ਨਾਲ ਬਲਗਮ ਤੇ ਰੇਸ਼ੇ ਦੀ ਅਫਜ਼ਾਇਸ਼ ਰੁਕ ਜਾਏਗੀ ਤੇ ਜਿਸਮ ਵਿੱਚ ਰੁਕਿਆ ਹੋਇਆ ਰੇਸ਼ਾ ਖਾਰਜ ਹੋ ਜਾਵੇਗਾ ਤੇ ਚੰਦ ਹਫ਼ਤੇ ਇਲਾਜ ਦੇ ਬਾਅਦ ਤੁਸੀਂ ਇਨਸ਼ਾਅੱਲਾ ਰੇਸ਼ੇ ਕੇਰੇ ਤੋਂ ਨਜਾਤ ਹਾਸਲ ਕਰ ਲਓਗੇ
3: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਭੈਣ ਜੀ, ਤੁਸੀਂ ਆਪਣੀ ਮੇਲ ਦਾ ਜਵਾਬ ਸੁਣਿਆ, ਸਾਇਮਾ ਵੀ ਤੁਹਾਨੂੰ ਸਿਹਤਯਾਬੀ ਦੀ ਦੁਆ ਕਰਦੀ ਹੈ। ਸੁਲੇਮਾਨ ਸਾਹਿਬ, ਰੇਸ਼ੇ ਕੇਰੇ ਦੇ ਹੋਰ ਨੁਕਸਾਨ ਆਪਣੀ ਜਗ੍ਹਾ, ਇਹਦਾ ਸਭ ਤੋਂ ਵੱਡਾ ਨੁਕਸਾਨ ਇਹ ਹੁੰਦਾ ਕਿ ਬੰਦਾ ਹਰ ਵੇਲੇ ਨਾ ਛੂ ਕਰਦਾ ਰਹਿੰਦਾ, ਕਿਸੇ ਮਹਿਫਿਲ ਪਾਰਟੀ 'ਚ ਨਹੀਂ ਜਾ ਸਕਦਾ।
4: ਜੀ ਜੀ।
3: ਸੁਲੇਮਾਨ ਸਾਹਿਬ, ਅਗਲੀ ਮੇਲ ਸਾਡੀ ਜਿਹੜੀ ਭੇਜੀ ਉਹ ਸੁਹੇਲ ਮਹਿਮੂਦ ਸਾਹਿਬ ਨੇ ਲਿਖੀ ਹੈ। ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 38 ਸਾਲ ਹੈ, ਮੈਨੂੰ ਅਲਸਰ ਦੀ ਸ਼ਿਕਾਇਤ ਹੈ ਜਿਹੜੀ 2 ਸਾਲ ਪੁਰਾਣੀ ਹੈ। ਮੈਂ ਕਾਫ਼ੀ ਇਲਾਜ ਕਰਵਾ ਲਿਆ ਲੇਕਿਨ ਮੁਕੰਮਲ ਤੌਰ 'ਤੇ ਆਰਾਮ ਨਹੀਂ ਹੁੰਦਾ। ਮੈਂ ਹੁਣ ਫੈਸਲਾ ਕੀਤਾ ਹੈ ਕਿ ਦੇਸੀ ਇਲਾਜ ਵੀ ਕਰਵਾਵਾਂ। ਬਰਾਏ ਮਿਹਰਬਾਨੀ ਮੇਰੇ ਲਈ ਕੋਈ ਦਵਾਈ ਪਾਰਸਲ ਕਰ ਦਿਓ।
4: ਸਹੇਲ ਭਾਈ, ਅਲਸਰ ਇੱਕ ਪਰੇਸ਼ਾਨ ਕੁਨ ਬਿਮਾਰੀ ਹੈ ਜਿਹੜੀ ਮੁਕੰਮਲ ਤਵੱਜੋ ਨਾਲ ਇਲਾਜ ਤੇ ਪਰਹੇਜ਼ ਮੰਗਦੀ ਹੈ।
3: ਬਿਲਕੁਲ।
4: ਲੇਕਿਨ ਅਮੂਮਨ ਲੋਕ ਬਾਅਦ ਪਰਹੇਜ਼ ਹੀ ਕਰ ਜਾਂਦੇ ਨੇ ਜਿਹਦੇ ਨਾਲ ਬਿਮਾਰੀ ਫੇਰ ਵੱਧ ਜਾਂਦੀ ਹੈ। ਬਹਰਹਾਲ, ਤੁਸੀਂ ਮਿਰਚ ਮਸਾਲੇ, ਗੋਸ਼ਤ, ਬਾਜ਼ਾਰੀ ਖਾਣੇ, ਬੋਤਲਾਂ ਤੇ ਘਿਓ, ਤੇਲ ਵਿੱਚ ਤਲੀ ਹੋਈ ਚੀਜ਼ਾਂ ਤੋਂ ਮੁਕੰਮਲ ਪਰਹੇਜ਼ ਕਰਨਾ ਹੈ।
3: ਬਿਲਕੁਲ।
4: ਦਹੀਂ ਦੁੱਧ ਤੁਹਾਡੇ ਵਾਸਤੇ ਬਹੁਤ ਹੀ ਮੁਫੀਦ ਹੈ, ਇਹਨਾਂ ਦੋਨਾਂ ਚੀਜ਼ਾਂ ਦਾ ਇਸਤੇਮਾਲ ਜ਼ਿਆਦਾ ਕਰੋ। ਮੈਂ ਤੁਹਾਡੇ ਲਈ ਜਿਹੜੀ ਦਵਾਈ ਪਾਰਸਲ ਕਰਾਈ ਹੈ ਉਹ ਆਪਣੀ ਖਾਸ ਤਸੀਰ ਦੇ ਜ਼ਰੀਏ ਮਿੱਧੇ ਦੀ ਤਜ਼ਾਬੀਅਤ ਨੂੰ ਦੂਰ ਕਰੇਗੀ, ਵਰਮੇ ਮੇਦਾਂ ਨੂੰ ਤਹਿਲੀਲ ਕਰਨ ਦੇ ਨਾਲ ਨਾਲ ਮਿੱਧੇ ਦੇ ਜ਼ਖਮਾਂ ਨੂੰ ਠੀਕ ਕਰੇਗੀ। ਤੁਸੀਂ ਪਰਹੇਜ਼ ਦਾ ਖਸੂਸੀ ਖਿਆਲ ਰੱਖਣਾ ਕਿਉਂਕਿ ਇਸ ਬਿਮਾਰੀ 'ਚ ਦਵਾ ਤੋਂ ਜ਼ਿਆਦਾ ਪਰਹੇਜ਼ ਅਹਿਮੀਅਤ ਰੱਖਦਾ ਹੈ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਇਹ ਤਕਲੀਫ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ।
3: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਆਪਣੇ SMS ਦਾ ਜਵਾਬ ਸੁਣ ਲਿਆ, ਹੁਣ ਤੁਸੀਂ ਸੁਲੇਮਾਨ ਸਾਹਿਬ ਦੀ ਹਦਾਇਤ 'ਤੇ ਪੂਰੀ ਤਰ੍ਹਾਂ ਅਮਲ ਕਰਨਾ ਤਾਂ ਕਿ ਤੁਹਾਡੀ ਬਿਮਾਰੀ ਬਿਲਕੁਲ ਠੀਕ ਹੋ ਜਾਵੇ। ਸੁਲੇਮਾਨ ਸਾਹਿਬ, ਬਾਜ਼ ਲੋਕ ਸਮਝਦੇ ਨੇ ਕਿ ਦਵਾਈ ਜ਼ਿਆਦਾ ਅਹਿਮ ਹੈ ਅਤੇ ਪਰਹੇਜ਼ ਗੈਰ ਅਹਿਮ, ਇਸੇ ਲਈ ਉਹ ਦਵਾਈ ਤੇ ਇਸਤੇਮਾਲ ਕਰਦੇ ਨੇ ਲੇਕਿਨ ਪਰਹੇਜ਼ ਨਹੀਂ ਜੇ ਕਰਦੇ।
4: ਜੀ ਬਿਲਕੁਲ, ਜਿਸ ਤਰ੍ਹਾਂ ਅਸ਼ਰਫ ਸਾਹਿਬ ਨੇ ਲਿਖਿਆ ਸੀ ਕਿ ਐਸੀ ਦਵਾਈ ਕੱਲੋ ਜਿੰਦੀ ਮੌਜੂਦਗੀ 'ਚ ਪਰਹੇਜ਼ ਨਾ ਕਰਨਾ ਪਵੇ,
3: ਯਾਨੀ ਚੋਪੜੀਆਂ ਨਾਲੇ ਦੋ। ਸੁਲੇਮਾਨ ਸਾਹਿਬ, ਅਗਲੀ ਆਖਰੀ ਜਿਹੜੀ ਮੇਲ ਹੈਗੀ ਤੁਹਾਡੀ ਨਜ਼ਰ ਕਰਦੀ ਹਾਂ, ਰਾਣਾ ਮਸੂਦ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ ਕਿ ਮੈਨੂੰ ਚੰਬਲ ਦੀ ਪੁਰਾਣੀ ਸ਼ਿਕਾਇਤ ਹੈ, ਜਿਹੜੀ ਕਰੀਮਾਂ ਨਾਲ ਵਕਤੀ ਤੌਰ 'ਤੇ ਠੀਕ ਹੋ ਜਾਂਦੀ ਹੈ ਲੇਕਿਨ ਮੁਕੰਮਲ ਆਰਾਮ ਨਹੀਂ ਆਉਂਦਾ। ਸੁਲੇਮਾਨ ਸਾਹਿਬ, ਬਰਾਏ ਮਿਹਰਬਾਨੀ ਦਵਾਈ ਪਾਰਸਲ ਕਰ।
4: ਰਾਣਾ ਸਾਹਿਬ, ਜਿਲਦੀ ਬਿਮਾਰੀਆਂ ਦੀ ਅਸਲ ਵਜ੍ਹਾ ਜਿਸਮ ਦੇ ਅੰਦਰ ਹੁੰਦੀ ਹੈ, ਯਾਨੀ ਫਸਾਦੇ ਖੂਨ ਦੇ ਬਾਇਸ ਜਲਦੀ ਅਮਰਾਜ਼ ਪੈਦਾ ਹੁੰਦੇ ਨੇ, ਲਿਹਾਜ਼ਾ ਜਦੋਂ ਤੱਕ ਖਾਣ ਵਾਲੀ ਦਵਾਈ ਇਸਤੇਮਾਲ ਨਹੀਂ ਕਰੋਗੇ ਮੁਕੰਮਲ ਆਰਾਮ ਨਹੀਂ ਆਵੇਗਾ। ਮੇਰੇ ਭਾਈ, ਤੁਸੀਂ ਮਿਰਚ ਮਸਾਲੇ, ਖੱਟੀਆਂ ਚੀਜ਼ਾਂ ਅਤੇ ਬਾਜ਼ਾਰੀ ਗਜ਼ਾ ਤੋਂ ਪਰਹੇਜ਼ ਕਰਨਾ ਹੈ। ਮੈਂ ਤੁਹਾਡੇ ਲਈ 2 ਟਾਈਪ ਦੀ ਦਵਾਈ ਪਾਰਸਲ ਕਰਾਈ ਹੈ, ਇੱਕ ਖਾਣ ਵਾਲੀ ਅਤੇ ਇੱਕ ਮੁਤਾਸਰਾ ਜਗ੍ਹਾ 'ਤੇ ਲਗਾਉਣ ਵਾਲੀ। ਇਹਨਾਂ ਨੂੰ ਇਸਤੇਮਾਲ ਕਰੋ, ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਇਨਸ਼ਾਅੱਲਾ ਚੰਬਲ ਵੀ ਬਿਲਕੁਲ ਠੀਕ ਹੋ ਜਾਏਗੀ।
3: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਸੁਲੇਮਾਨ ਸਾਹਿਬ, SMS ਔਰ ਈਮੇਲ ਤਾਂ ਬਾਕੀ ਨੇ ਲੇਕਿਨ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੰਨੀ ਮਸਰੂਫੀਅਤ ਦੇ ਬਾਵਜੂਦ ਇਸ ਪ੍ਰੋਗਰਾਮ ਦੇ 'ਚ ਤਸ਼ਰੀਫ ਲਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
4: ਸਹਿਮਾ ਜੀ, ਤੁਹਾਡਾ ਵੀ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ।
3: ਜੀ, ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਬਿਮਾਰੀਆਂ ਦੀ ਮੁਕੰਮਲ ਤਸ਼ਖੀਸ ਤੇ ਕਾਮਯਾਬ ਇਲਾਜ ਵਾਸਤੇ ਪਾਕਿਸਤਾਨ ਦੇ ਮਾਇਨਾਸ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ। ਤੇ ਸਾਡਾ ਪਤਾ ਤੇ ਫੋਨ ਨੰਬਰ ਇਹ ਵੇ। ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ। ਫੋਨ ਨੰਬਰ 0423772716 ਯਾਨੀ 0423772716। ਮੋਬਾਈਲ ਨੰਬਰ ਹੈ 0300414 2608 ਯਾਨੀ 0300414 1। ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608।